ਕਰਨ ਚਲੇ ਜਾ, ਜਾਂ ਵਿਵਾਦ ਮਾਨਣ ਕੀ ਹੈ। ਲੇਕਿਨ ਸਭ ਸੇ ਬੜਾ ਖੇਤਰ ਮਰਦ ਰਿਹਾ ਖੇਤ ਕਾ ਹੈ। ਖੇਤ ਮੈਂ ਆਮ ਡੋਲ ਪੇ ਪੌਦਾ ਲਗਾ ਲਿਆ, ਦੋ ਚਾਰ ਪੰਜ ਜਿਸੇ ਲਗਾ ਸਕਾਂ ਉਹ ਲਗਾਵੇ, ਉਨਕੀ ਸੰਭਾਲ ਕਰ ਲੇ। ਲਗਾਉਣ ਤੋਂ ਪਹਿਲੇ ਸੰਭਾਲ ਕਰਨ ਕਾ ਮਨ ਆਪਣਾ ਜ਼ਰੂਰ ਹਮਨੇ ਬਣਾਉਣਾ ਪੜੇਗਾ। ਉਹ ਮਨ ਬਣਾ ਲੇ ਕਿ ਇਸ ਤਰ੍ਹਾਂ ਹਮ ਜੋ ਵੀ ਪੌਦਾ ਲਗਾਉਂਗੇ ਉਸਨੇ ਜਿੰਦਾ ਰੱਖਾਂਗੇ ਔਰ ਬਹੁਤ ਬੜਾ ਕਰੇਂਗੇ, ਔਰ ਉਸਕੇ ਪ੍ਰਤੀ ਮਾਰਾ ਇੱਕ ਨਾਮ ਹੋਵੇਗਾ ਕਿ ਆਉਣ ਵਾਲੀ ਪੀੜ੍ਹੀ ਵੀ ਨੂੰ ਕਹਿੰਗੇ ਕਿ ਬਈ ਉਹ ਫਲਾਣੇ ਨੇ ਲਾਇਆ ਤਾ, ਮਾਰਾ ਤਾਊ ਨੇ, ਚਾਚੇ ਨੇ, ਦਾਦਾ ਨੇ, ਉਸਨੇ ਲਾਇਆ ਤਾ। ਮਤਲਬ ਇਸ ਤਰ੍ਹਾਂ ਇੱਕ ਲੰਬੀ ਸੋਚ ਲੈ ਕੇ ਹਮ ਚਲਾ। ਤੋ ਜ਼ਿਕਰ ਚੱਲ ਰਿਹਾ ਇਸ ਬਾਤ ਕਾ ਕਿ ਬਈ ਗਰਮੀ ਕਾ ਹਿਸਾਬ ਥਾ, ਉਸਮੇ ਦੋਸ਼ੀ ਕੌਣ, ਦੋਸ਼ੀ ਤੋਂ ਹਮੇ ਹਾਂ, ਹਮਨੇ ਕੁਛ ਪ੍ਰਚਲਨ ਔਰ ਘਟਾਉਣੇ ਪੜੇਂਗੇ। ਇਵ ਨੂੰ ਕਹਿ ਦਿਆ ਕਿ ਬਈ ਏ ਸੀ ਨਾ ਚਲਾਓ ਤਾਂ ਫਿਰ ਨੂੰ ਕਹਿੰਗੇ ਬਈ ਮਾਰ ਦੀਏ ਗਰਮੀ ਮੈਂ, ਬਈ ਏ ਸੀ ਵੀ ਕਾ ਖਾਤਰ ਵੀ ਨਾ ਕਰੇ ਹੈ, ਨਾ ਨਹੀਂ ਕਰ ਸਕਦੇ। ਔਰ ਥੋੜ੍ਹਾ ਸਾ ਭਾਈਆਂ ਦੀ ਸਲਾਹ ਦੇ ਸਕੇ ਹੈ ਕਿ ਜਬ ਜ਼ਰੂਰਤ ਹੋ ਉਸੀ ਟਾਈਮ ਪਰ ਚਲਾ ਲੇ, ਵਹੀਕਲ ਜਿਤਨਾ ਜ਼ਰੂਰਤ ਕਾ ਹੈ ਉਤਨਾ ਹੀ ਚਲਾ ਲੇ, ਉਸ ਤੋਂ ਜ਼ਿਆਦਾ ਨਾ ਜ਼ਰੂਰਤ ਕੇ ਹਿਸਾਬ 'ਤੇ ਚਲਾਵੇਂ, ਕਿਉਂਕਿ ਉਹ ਨੁਕਸਾਨਦਾਇਕ ਹੈ ਆਪਣਾ ਜੋ ਵਾਤਾਵਰਨ ਹੈ ਉਸਕੇ ਲਈ ਵੀ। ਇੱਕ ਦਿਨ ਐਸਾ ਆਵੇਗਾ ਕਿ ਬਹੁਤ ਜ਼ਿਆਦਾ ਗਰਮੀ ਹੋ ਜਾਏਗੀ, ਐਸਾ ਹੀ ਨਹੀਂ ਵਾਤਾਵਰਨ ਬਣ ਜਾਏਗਾ, ਔਰ ਜਿਨ ਭਾਈਆਂ ਕੇ ਪਾਸ ਸਾਧਨ ਸੰਸਾਧਨ ਨਹੀਂ ਹੈ ਉਹਨੇ ਦਿੱਕਤ ਬਹੁਤ ਬੜੀ ਆ ਜਾਏਗੀ। ਤੋ ਯੇ ਤੋ ਕੁਛ ਆਪਣੀ ਬਾਤ ਹੈ ਜੋ ਇੱਕ ਸਮਾਜਿਕ ਵਾਤਾਵਰਨ ਜੋ ਹਮ ਕਹਾਂ ਜੋ ਮਾਰੀ ਇੱਕ ਜ਼ਿੰਮੇਵਾਰੀ ਬਣਿਆ ਹੈ, ਵਾਤਾਵਰਨ ਦੂਸ਼ਿਤ ਨਾ ਹੋ, ਸਾਫ਼ ਸੁਥਰਾ ਹੋ, ਅੱਗ ਆਉਣ ਵਾਲਾ ਪਰਿਆਵਰਨ ਕੁਛ ਇਸ ਤਰ੍ਹਾਂ ਕਾ ਹੋ ਕਿ ਜੀਵਨ ਇੱਕ ਸੁਗਮ ਔਰ ਆਸਾਨ ਤਰੀਕੇ 'ਤੇ ਚੱਲ ਸਕੇ। ਬਾਕੀ ਰਹੀ ਬਾਤ ਆਪਣਾ ਖੇਤ ਕਿਆਰ ਕੀ, ਬਈ ਆਪਣੇ ਜੋ ਚਾਰੇ ਕੀ ਫਸਲ ਹੈ ਉਹ ਭਾਈਆਂ ਨੇ ਜਿੰਦੋਰੇ ਪਾਣੀ ਕੇ ਸਾਧਨ ਹੈ ਉਹ ਬੋਲੀ ਹੈ, ਔਰ ਉਹਨੂੰ ਪਾਣੀ ਦੇਣ ਕੀ ਵੀ ਉਹਨੂੰ ਕਿੰਨੀ ਇਤਨੀ ਹੈ ਕਿ ਬਈ ਜਿਤਨੀ ਜ਼ਰੂਰਤ ਉਤਨਾ ਪਾਣੀ ਵੀ ਦੇਂਗੇ। ਲੇਕਿਨ ਇਸਕੇ ਸਾਥ ਸਾਥ ਕੁਛ ਭਾਈ ਬਾਗਬਾਨੀ ਕਾ ਕੰਮ ਕਰੇ, ਬਾਗ ਲਗਾਓ ਹੈ, ਔਰ ਬਾਗ ਵੀ ਇਸ ਤਰ੍ਹਾਂ ਕੇ ਲਗਾਓ ਹੈ ਕਿ ਜ਼ਰੂਰਤ ਕੇ ਹਿਸਾਬ ਨਾਲ ਉਹ ਠੀਕ ਠਾਕ ਵਪਾਰ ਕਾ ਖੇਤਰ ਮੈਂ ਉਹਦਾ ਨਾਮ ਹੋ ਜਾ, 10 ਰੁਪਏ ਜੇਬ ਮਾ ਜਾਂ 4 ਭਾਈ ਘਰ ਕੇ ਹੈ ਉਹਨੇ ਵੀ ਕੰਮ ਮਿਲ ਜਾ, ਗਾਮ ਕੇ ਵੀ 10 ਭਾਈ ਹੂੰ ਉਹਨੇ ਵੀ ਕੰਮ ਮਿਲ ਜਾ, ਇਸ ਤਰ੍ਹਾਂ ਕਾ ਕੰਮ। ਤੋ ਇਸ ਤਰ੍ਹਾਂ ਕੇ ਕੰਮ ਮੈਂ ਇੱਕ ਅੰਗੂਰ ਕੇ ਬਾਗ ਕਾ ਜ਼ਿਕਰ ਆਇਆ ਹੈ। ਅੰਗੂਰ ਕਾ ਬਾਗ ਕੋਈ ਲਾਵਾ ਹੈ ਤਾਂ ਇੱਕ ਆਦਮੀ ਕਿਸੇ ਸੰਭਾਲ ਤੋਂ ਉਹ ਨਹੀਂ ਚੱਲਦਾ, ਔਰ ਇੱਕ ਦੋ ਮਹੀਨੇ ਮੈਂ ਉਹ ਤਿਆਰ ਨਹੀਂ ਹੁੰਦਾ, ਉਸਮੇ ਸਾਲ ਲੱਗ ਗਏ ਹੈ, ਔਰ ਕਈ ਭਾਈਆਂ ਕੀ ਜ਼ਰੂਰਤ ਵੀ ਉਸਮੇ ਪੜਿਆ ਹੈ। ਤੋ ਦੇਖਭਾਲ ਮੈਂ ਕੀ ਉਸਮੇ ਬਾਤ ਆਊਂਗੀ, ਕੀ ਕੁਛ ਉਹਨਾਂ ਕਾ ਧਿਆਨ ਕਰਨਾ ਹੈ, ਪਾਣੀ ਪਾਤ ਕਿਸ ਤਰ੍ਹਾਂ ਦੇਣਾ ਹੈ, ਕੀ ਕੁਛ ਕਰਨਾ ਹੈ, ਜੇਕਰ ਉਹ ਵੀ ਕਰਾਂਗੇ। ਲੇਕਿਨ ਪਹਿਲੇ ਇੱਕ ਰਾਗ ਨਹੀਂ ਸੁਣਾਂਗੇ ਜਿਸਕੇ ਗਾਇਕ ਕਲਾਕਾਰਾਂਗੇ ਨਰਿੰਦਰ ਕੁਮਾਰ ਔਰ ਉਨਕੇ ਸਾਥੀ।